ਫਿਰੂ ਤੂੰ ਕਿਸੇ ਪਾਛੇ ਇਤਨੇ ਨਾ ਫਿਰੇ ਜਿਤਨੇ ਤੇਰੇ ਪਿੱਛੇ ਭਟਕ ਰਹੇ ਹੈ ਲਾ ਕੇ ਛਾਤੀ ਕਹਿ ਦੇਣਾ ਆਈ ਲਵ ਯੂ ਛੋਰੇ ਤੇਰੇ ਕੇ ਸਾਹ ਸਟਕ ਰਹੇ ਹੈ।